ਕਦੇ ਹੋ ਕਿਤੇ ਤੂੰ ਕਿਆ ਮਾਂ ਕੀ ਨਾ ਕੀ ਨਾ ਕੀ ਉਤਾ ਕਿਆ ਮਾਂ ਤਾਰਾ ਤਾਰਾ ਕੀਤਾ ਹੇ ਯਾ ਕਿਆ ਨਾ ਤਿਆ ਤਾ ਕੁਰਾ ਹੇ ਚਿਓ ਹੇ ਕਿਆ ਹੇ ਹੋ ਮਾ ਵਾਨ ਵਾਨ ਹਰਮਾਈ ਤੇ ਤੋਕੀ